0: ਆਉਂਦਾ ਆਉਂਦਾ ਹੈ ਹਰ ਦਿਲ ਬਰਕਤ ਮਿਰਚੀ ਨ ਕਾਂਦਾ
1: ਮਿਰਚੀ ਨ ਕਾਂਦਾ ਹੈ
0: ਵਟਾ ਨ ਬ੍ਰਿੰਦੀ ਤੇਹੀ ਤਸੌਦਾ
1: ਤੇਹੀ ਤਸੌਦਾ ਹੈ
0: ਕਿਸ ਦਾ ਤੁਸੀਂ ਸ਼ਿਤ ਕਰੀ ਦਾਦਾ
1: ਸ਼ਿਤ ਕਰੀ ਦਾਦਾ
0: ਬੋਲੇ ਬੋਲੇ ਗਵਾ ਕੀ ਓਂਦੀ ਵਾਰਿਆ ਕੀ ਧੋਂਦੀ ਕਰਤੀ ਆ ਫਿਰਮਾਨ ਫਿਰਮਾਨ ਗਾਹੂ ਮੋਟ ਵਰਤ ਗਾਨੇ ਮਾਇਆ ਚ ਮਾਇਆ ਮਦ ਕੋਨ ਗਉ ਵੀ
2: ਰਾਖਣ